0: ਮੇਰੇ ਰਹਿਦਾ
1: ਤੁਹੀਆ ਤੇ ਹਾਂ ਉਹ ਤੇਰੀ ਉਹ ਕੀ ਤੇ ਰੰਗੀ ਮਾਈ ਪੁਕਿਆ ਤੁਆ ਕੀ ਫਿਜ਼ੀ ਰਹੀਆ ਤੇਰੀ ਉਹ ਦੀ ਰੰਗੀ ਉਤੇ ਆਸੀ ਆਵਾ ਤੋਆ
2: ਤੋਦਾ ਕੋਈ ਨੋਰੀਤਾ ਤੇ ਕਾਕਾਰਾ